0: Friday night, you're tuned in to The Cut with me, Lady B. Let's take it back old school.
1: ਮਾਂ ਰਾਂਝੇ ਦਾ ਭਤੀਜਾ ਗੜ ਮੁਗਲਾਣੇ ਦੇ ਸਰਦਾਰ ਰਾਏ ਮੁਬਾਰਕ ਦੀ ਲੜਕੀ ਮਲਕੀ ਦੇ ਨਾਲ ਵਿਆਹਿਆ ਗਿਆ ਨਿੱਕਿਆਂ ਨਿੱਕਿਆਂ ਦਾ ਵਿਆਹ ਹੋ ਗਿਆ ਜਵਾਨੀ ਆਈ ਤਾਂ ਦੋਹਾਂ ਦੇ ਹੁਸਨ ਜਵਾਨੀ ਦੀ ਚਰਚਾ ਗਲੀ ਗਲੀ ਮੁਹੱਲੇ ਮੁਹੱਲੇ ਘਰ ਘਰ ਹੋਣ ਲੱਗੀ ਮਲਕੀ ਦੀਆਂ ਸਹੇਲੀਆਂ ਮਲਕੀ ਨੂੰ ਆਖਦੀਆਂ ਅੜੀਏ ਮਲਕੀਏ ਤੇਰਾ ਕੀਮਾ ਅਸੀਂ ਕੋਰਿਆਂ ਤੇ ਬੈਠਾ ਵੇਖਿਆ ਸੀ ਬੜਾ ਸੋਹਣਾ ਸੀ ਹੁਣ ਤਾਂ ਗੱਭਰੂ ਹੋ ਕੇ ਹੋਰ ਵੀ ਸੋਹਣਾ ਲੱਗਦਾ ਹੋਣਾ ਉਧਰ ਵਿਚੋਲਣ ਕੀਮੇ ਨੂੰ ਆਖਿਆ ਕਰੇ ਅੜਿਆ ਕੀਮਿਆ ਤੇਰੀ ਮਲਕੀ ਹਜ਼ਾਰਾਂ ਨਹੀਂ ਬਲਕਿ ਲੱਖਾਂ ਚੋਂ ਇੱਕ ਹੈ ਵੇਂਦਿਆਂ ਸਾਰ ਇਨਸਾਨ ਤਾਂ ਕੀ ਪਰਿੰਦੇ ਵੀ ਕਾਸ਼ਕਾ ਕੇ ਪੈਂਦੇ ਇੱਕ ਦੂਜੇ ਦੇ ਹੁਸਨ ਦੀ ਤਰੀਫ਼ ਸੁਣਦੇ ਇੱਕ ਦੂਜੇ ਉੱਤੇ ਆਸ਼ਕ ਹੋ ਗਏ ਸਬੱਬੀ ਮੇਲੇ ਹੁੰਦੇ ਨੇ ਇੱਕ ਵਾਰੀ ਕੀਮਾ ਗੜ ਮੁਗਲਾਣੇ ਨੂੰ ਜਾ ਰਿਹਾ ਰਸਤੇ ਦੇ ਵਿੱਚ ਇੱਕ ਖੂਹ ਦੇ ਉੱਤੇ ਕੁਝ ਕੁੜੀਆਂ ਪਾਣੀ ਭਰਦੀਆਂ ਨੇ ਉਹਨਾਂ ਵਿੱਚ ਮਲਕੀ ਵੀ ਸੀ ਮਲਕੀ ਦਾ ਹੁਸਨ ਵੇਖ ਕੇ ਕੀਮਾ ਖੂਹ ਤੇ ਗਿਆ ਪਾਣੀ ਮੰਗਦਾ ਉਹਨਾਂ ਕੁੜੀਆਂ ਤੋਂ ਤਾਂ ਉਹਨਾਂ ਕੁੜੀਆਂ ਦੀ ਸਰਦਾਰ ਉਹ ਹੁਸਨ ਦੀ ਮਲਕਾ ਮਲਕੀ ਨੂੰ ਤੋੜ ਕੇ ਜਵਾਬ ਦਿੰਦੀ ਹੈ ਜ਼ਰਾ ਗੌਰ ਨਾਲ ਸੁਣਨਾ ਕੀ ਜਵਾਬ ਦਿੰਦੀ ਹੈ